ਉਹਨੂੰ ਕਿਧਰੇ ਗਰੀਬ ਨਾ ਆਖ ਬਹਿਣਾ, ਉਹਦੇ ਜੇਠ ਨਾ ਕੋਈ ਅਮੀਰ ਹੋਵੇ, ਉਹਦੇ ਦਰ ਦੇ ਗਦਾਵਾਂ ਦੀ ਕੀ ਦੱਸਾਂ, ਕਰਕੇ ਨਜ਼ਰ ਇੱਕੋ ਦੁਨੀਆ ਬਦਲ ਦਿੰਦੇ ਉਹ ਨਹੀਂ।

ਬਹਿਣਾ ਉਹਦੇ ਜੇਠ ਨਾ ਕੋਈ ਅਮੀਰ ਹੋਵੇ ਉਹਦੇ ਦਰ ਦੇ ਗਦਾਵਾਂ ਦੀ ਕੀ ਦੱਸਾਂ ਕਰਕੇ ਨਜ਼ਰ ਇੱਕੋ ਦੁਨੀਆ ਬਦਲ ਦਿੰਦੇ ਉਹ ਨਹੀਂ ਮੰਗਦਾ।

0: आप सल्लल्लाहु अलैहि व आलिहि वसल्लम के आने से रोशन हुए दो जहां। नबी आखिरुज़्ज़मां पर लाखों सलाम, कुव्वते इश्क से हर पस्त को बाला कर दे, दहर में इस्मे मोहम्मद से उजाला कर दे। वजीर आला पंजाब और अवाम की जानिब से 12 रबीउल अव्वल जश्न आमद रसूल ईद मीलादुन नबी सल्लल्लाहु अलैहि व आलिहि वसल्लम उम्मत मुस्लिमा को मुबारक।
1: अल्लाह ताला ने कुरान में ये कह दिया, मेरी बहुत फेवरेट आयत है वरफाना का जिक्र, कि अल्लाह ए नबी मैंने तुम्हारा जिक्र बुलंद कर दिया, और वो उस वक्त भी बुलंद था, आज भी बुलंद है और हमेशा बुलंद रहेगा इंशाल्लाह।
0: आए नबी सल्लल्लाहु अलैहि व आलिहि वसल्लम के उस्वाए हसना पर अमल पैरा होकर पंजाब को अमन और सलामती का गहवारा बनाएं। वो नबियों में रहमत लकब पाने वाला, आप सल्लल्लाहु अलैहि व आलिहि वसल्लम के आने से रोशन हुए दो जहां। खातिमुन नबीयीन हजरत मोहम्मद सल्लल्लाहु अलैहि व आलिहि वसल्लम पर लाखों दुरूद व सलाम। हुकूमत पंजाब।
2: शुक्रिया, आपने FM 101 ट्यून किया।
3: सोनी भैन भ्राओ ते बुजुर्गां दी खिदमत विच साहिबां दा पुरखलूस सलाम पहुंचे। सोने भैन भ्राओ, साडी हमेशा एक कोशिश हुंदी है कि असी ज़्यादा तो ज़्यादा तादाद विच तुहाडी मेल ते SMS नूं प्रोग्राम दी जीनत बनाईए, पर की करिए वक्त महदूद होने की वजह नाल ना बाज़ मेल्स और SMS प्रोग्राम च शामिल ही नहीं हो सकते, जिन्हों का जवाब असी बराह रास्त मरीज़ नूं बजरिया कई दफ़ा ईमेल और SMS भी और बजरिया डाक भी भेज दिंदे हां। सोने भैन भ्राओ, तुसीं अपनी बीमारी के सिलसिले च सानूं बजरिया खत या फोन राबता कर सकते हो, अदरवाइज तुहानूं पता है कि SMS ते ईमेल दा एड्रैस तुहाडे कोल मौजूद है, लेकिन सब तो बेहतर गल ये वे कि तुसीं बताते खुद प्रोफेसर सुलेमान साहब नूं मिलो, क्योंकि मरीज़ की मौजूदगी मौलिज मुकम्मल चैकअप के जरिए बीमारी की मुकम्मल तशखीस कर सकता है, तो यह भी मालूम हो जाता है कि बीमारी किस स्टेज पर ते मरीज़ का तिब्बी इलाज की है। इन्ह चीज़ों का इलम होने तो बाद मरीज़ लिए मौजूद तो बेहतरीन इलाज तजवीज़ हो सकता है। मेरे प्यारे भैन भ्राओ, उम्मीद है कि तुम साइमा के मशवरे पर अमल करके अपनी पहली फुरसत प्रोफेसर सुलेमान साहब न मिलोगे, जितने साडा पता तो फोन नंबर ए वे सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी मेरे मोहतरम भैन भ्राओ, पता ते फोन नंबर तुसी नोट फरमाया ते हुण तैयार हो जाओ, क्योंकि मैं तुहाडी मुलाकात करानी आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता गोल्ड मेडलिस्ट तबीब हर्बल फिजिशियन जनाब प्रोफेसर सुलेमान साहब नाल। सुलेमान साहब, वेलकम जी आया नूं ते खुश आमदीद।
4: सहमा जी, इस अफजाई का शुक्रिया, तो इस गल का भी शुक्रिया कि तुसी मैनू इस प्रोग्राम के जरिए अपने भैन भरावां दी तिब्बी खिदमत का मौका देंदे हो। मेरी यह दुआ है कि अल्लाह पाक मेरी इस हकीर जी खिदमत नूं कामयाबी अता फरमाए ते हर मरीज़ नूं अपनी रहमत दे नाल सेहत याबी दे। आमीन
3: आमीन जी सुम आमीन। सुलेमान साहब, हमेशा ही तरह अज भी ईमेल्स और SMS बहुत ज़्यादा ने, तो मैं कहनी हाँ कि मैं सब तो पहले ही कम कर लवां।
4: जी जी जरूर।
3: सानू सब तो पहले जिहड़ी ईमेल आई है वह अंजुम नवाज साहब ने तहरीर फरमाई है, फरमाते हैं कि मैं इनफर्टैलिटी का पेशेंट हाँ, मैं अपना बहुत इलाज करवाया है, लेकिन हूँ अखीर मैं ऑपरेशन एडवाइस किया गया है। सुलेमान साहब, मैं बहुत परेशान हाँ, तो अपनी सारी रिपोर्ट्स तुहानू भी कर रहा वहाँ, ताकि तुसी इन्हां रिपोर्ट्स की रोशनी च मैनू दुरुस्त मशवरा दे सको। सुलेमान साहब, मेरी रहनुमाई फरमाओ कि इस बीमारी का कोई हर्बल ट्रीटमेंट भी है कि नहीं।
4: मेरे भाई, मैं तुहाडी रिपोर्ट्स वेखियां ने अंजम भाई, जदों दवाइयां नाल बीमारी कंट्रोल ना होवे, हर्बल सिस्टम विच हर बीमारी दा शाफी ते मुस्तकिल इलाज ही जड़ी बूटियां नाल हुंदा है।
3: बिल्कुल बिल्कुल।
4: हर्बल इलाज विच किसे भी गैर तबई ते गैर फितरी तरीके या तकनीक दी जरूरत नहीं पैंदी। ਬਲਕਿ ਮਰੀਜ਼ ਨੂੰ ਐਸੀ ਜੜੀ ਬੂਟੀਆਂ ਇਸਤੇਮਾਲ ਕਰਾਈਆਂ ਜਾਂਦੀਆਂ ਨੇ। ਮੇਰੇ ਭਾਈ, ਤੁਹਾਡੇ ਕੋਲ ICSI ਦਾ ਆਪਸ਼ਨ ਮੌਜੂਦ ਹੈ, ਲੇਕਿਨ ਮੇਰਾ ਮਸ਼ਵਰਾ ਇਹ ਵੇ ਕਿ ਤੁਸੀਂ ਇੱਕ ਵਾਰੀ ਸਾਡੇ ਹਰਬਲ ਇਲਾਜ ਨੂੰ ਜ਼ਰੂਰ ਅਜ਼ਮਾਓ। ਹੋ ਸਕਦਾ ਕਿ ਸੋਹਣੇ ਰੱਬ ਨੇ ਤੁਹਾਡੇ ਲਈ ਇਸ ਇਲਾਜ 'ਚ ਸ਼ਿਫਾ ਰੱਖੀ ਹੋਵੇ ਅਤੇ ਤੁਸੀਂ ICSI ਵਰਗੀ ਮਸਨੂਈ ਤਕਨੀਕ ਤੋਂ ਬਚ ਜਾਓ।
3: ਬਿਲਕੁਲ
4: ਮੇਰੇ ਭਾਈ, ਤੁਹਾਡੀ ਬਿਮਾਰੀ ਕਾਬਲੇ ਇਲਾਜ ਹੈ, ਲਿਹਾਜ਼ਾ ਤੁਸੀਂ ਮੇਰੇ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰੋ।
3: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਦੇ 'ਤੇ ਅਮਲ ਕਰੋ ਜਾਂ ਨਹੀਂ। ਸੁਲੇਮਾਨ ਸਾਹਿਬ, ਇਹ ਵਾਕਈ ਅੱਲਾਹ ਪਾਕ ਦਾ ਖਾਸ ਕਰਮ ਅਤੇ ਖਾਸ ਮਿਹਰਬਾਨੀ ਹੈ ਕਿ ਜੜੀ ਬੂਟੀਆਂ ਇਨਸਾਨ ਨੂੰ ਕਿਹੜੀ ਕਿਹੜੀ ਖਤਰਨਾਕ ਅਤੇ ਪਰੇਸ਼ਾਨ ਕੁਨ ਬਿਮਾਰੀਆਂ ਤੋਂ ਮਹਿਫੂਜ਼ ਰੱਖਦੀਆਂ ਨੇ। ਬੰਦੇ ਦੀ ਅਕਲ ਹੈਰਾਨ ਰਹਿ ਜਾਂਦੀ ਹੈ।
4: ਜੀ ਬੇਸ਼ੱਕ ਸਹਿਮਾ ਜੀ, ਇਸ ਲਈ ਤੇ ਬਾਦ ਨਬਾਤਾਤ ਦੇ ਬਾਰੇ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨ ਮੇ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ।
3: ਜੀ ਬੇਸ਼ੱਕ ਬੇਸ਼ੱਕ, ਸੁਭਾਨ ਅੱਲਾਹ ਸੁਭਾਨ ਅੱਲਾਹ। ਸੁਲੇਮਾਨ ਸਾਹਿਬ, ਅਗਲੀ SMS ਜਿਹੜੀ ਉਹ ਹਾਜ਼ਰ ਕਰ ਰਹੀ ਹਾਂ, ਜਿਹੜੀ ਅਸ਼ਰਫ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਅਸੀਂ ਖਾਣ ਪੀਣ ਦੇ ਮਾਮਲੇ 'ਚ ਨਾ ਬਹੁਤ ਤੇਜ਼ ਹਾਂ। ਲਓ ਜੀ ਬਟਾਂ ਦਾ ਫੋਨ ਆ, ਬਟਾਂ ਦੇ ਖਾਈ ਮਿਲਾ ਕੇ ਸਾਡੇ ਘਰ 'ਚ ਨਾ ਹਰ ਬੰਦੇ ਦੀ ਪਸੰਦ ਦਾ ਖਾਣਾ ਪੱਕਦਾ। ਚਲੋ ਚੱਲੀਏ ਇਹਨਾਂ ਦੇ ਘਰ ਤੇ ਕਹਿੰਦੇ ਹਰ ਬੰਦਾ ਆਪਣੀ ਆਪਣੀ ਮਰਜ਼ੀ ਦੀ ਖੁਰਾਕ ਖਾਂਦਾ ਹੈ। ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਅਸੀਂ ਜਾਣਦੇ ਹਾਂ ਕਿ ਇਹੋ ਜਿਹੀ ਖੁਸ਼ ਖੁਰਾਕੀ ਜਿਹੜੀ ਹੈ ਨਾ, ਇਹਦੀ ਵਜ੍ਹਾ ਨਾਲ ਸਾਡੇ ਘਰ ਦਾ ਹਰ ਫਰਦ ਨਾ ਮੋਟਾਪੇ ਦਾ ਸ਼ਿਕਾਰ ਹੈ, ਲੇਕਿਨ ਸਾਡੇ ਕੋਲੋਂ ਪਰਹੇਜ਼ ਨਹੀਂ ਹੁੰਦਾ। ਮੇਰੀ ਉਮਰ 36 ਸਾਲ ਹੈ, ਲੇਕਿਨ ਮੋਟਾ ਹੋਣ ਦੀ ਵਜ੍ਹਾ ਨਾਲ ਮੈਂ ਆਪਣੀ ਉਮਰ ਤੋਂ ਡਬਲ ਨਜ਼ਰ ਆਉਂਦਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੋਟਾਪਾ ਵੀ ਕੰਟਰੋਲ ਹੋਵੇ ਅਤੇ ਪਰਹੇਜ਼ ਵੀ ਨਾ ਕਰਨੀ ਪਵੇ।
4: ਮੇਰੇ ਭਾਈ, ਮੈਂ ਤੇ ਕੀ, ਕੋਈ ਵੀ ਮੌਲਜ ਤੁਹਾਡੀ ਇਸ ਚੋਇਸ ਤੇ ਤੁਹਾਡਾ ਇਲਾਜ ਨਹੀਂ ਕਰੇਗਾ, ਕਿਉਂਕਿ ਇਲਾਜ ਮਰੀਜ਼ ਦੀ ਮਰਜ਼ੀ ਨਾਲ ਨਹੀਂ ਹੁੰਦਾ।
3: ਹਾਂਜੀ,
4: ਬਲਕਿ ਮਰੀਜ਼ ਨੂੰ ਇਲਾਜ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਲਿਹਾਜ਼ਾ ਮੈਂ ਮਾਜ਼ਰਤ ਚਾਹੁੰਦਾ ਕਿ ਮੈਂ ਤੁਹਾਨੂੰ ਕੋਈ ਦਵਾਈ ਪਾਰਸਲ ਨਹੀਂ ਕਰਾ ਸਕਦਾ।
3: ਤੁਹਾਨੂੰ ਤੇ ਫੌਰਨ ਹੀ ਜਵਾਬ ਮਿਲ ਗਿਆ ਅਸ਼ਰਫ ਭਾਈ, ਤੁਹਾਨੂੰ ਤੇ ਫੌਰਨ ਜਵਾਬ ਮਿਲ ਗਿਆ। ਹੁਣ ਤੁਸੀਂ ਬੇਫਿਕਰ ਹੋ ਕੇ ਆਪਣੀ ਮਰਜ਼ੀ ਦੀ ਮਜ਼ੇਦਾਰ ਖੁਰਾਕਾਂ ਨੂੰ ਇੰਜੋਏ ਕਰੋ ਤੇ ਜਾਨ ਬਣਾਓ। ਸੁਲੇਮਾਨ ਸਾਹਿਬ, ਵਿਹਲਾ ਹੋ ਗਿਆ ਇੱਕ ਸ਼ਾਰਟ ਬ੍ਰੇਕ ਦਾ, ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਨੀ
4: ਹੈ। ਜੀ ਠੀਕ।
3: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦੀ ਬਹੁਤ ਹੀ ਹਿਫਾਜ਼ਤ ਕਰੋ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਪਾਕਿਸਤਾਨ ਦੇ ਮਾਇਆਨਾਜ਼ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ। ਔਰ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਈਮੇਲਸ ਔਰ SMS। ਸੁਲੇਮਾਨ ਸਾਹਿਬ, ਮੈਨੂੰ ਇਹ ਵੇਖ ਕੇ ਬਹੁਤ ਹੀ ਅਫਸੋਸ ਹੁੰਦਾ ਹੈ ਕਿ ਬਾਜ਼ ਲੋਕ ਖੁਰਾਕ ਨੂੰ ਬਹੁਤ ਜ਼ਾਇਆ ਕਰਦੇ ਨੇ। ਘਰ 'ਚ ਇੱਕ ਖਾਣੇ ਦੀ ਬਜਾਏ ਚਾਰ ਚਾਰ ਪੰਜ ਪੰਜ ਖਾਣੇ ਪਕਾਉਂਦੇ ਨੇ ਤੇ ਅਗਲੇ ਦਿਨ ਹਰ ਸ਼ੈ ਬਚ ਜਾਂਦੀ ਹੈ ਜਿਹੜੀ ਜ਼ਾਇਆ ਹੁੰਦੀ ਹੈ।
4: ਜੀ ਸਹਿਮਾ ਜੀ, ਤੁਸੀਂ ਸ਼ਾਦੀਆਂ 'ਚ ਵੇਖ ਲਵੋ ਕਿੰਝ ਖਾਣਾ ਜ਼ਾਇਆ ਹੁੰਦਾ ਹੈ।
3: ਬਿਲਕੁਲ,
4: ਇਹ ਬਹੁਤ ਗਲਤ ਰਵੱਈਆ ਹੈ। ਸਹਿਮਾ ਜੀ, ਤੁਸੀਂ ਹੈਰਾਨ ਹੋਵੋਗੇ ਕਿ ਦੁਨੀਆ 'ਚ ਬਾਜ਼ ਲੋਕਾਂ ਨੂੰ ਗਜ਼ਾ ਮਯਸਰ ਨਹੀਂ।
3: ਬਿਲਕੁਲ ਬਿਲਕੁਲ
4: ਸਹਿਮਾ ਜੀ, ਅਕਵਾਮੇ ਮੁਤਹਿਦਾ ਦੇ ਖੁਰਾਕ ਦੇ ਅਦਾਰੇ ਨੇ ਇੱਕ ਰਿਪੋਰਟ 'ਚ ਇਨਕਸ਼ਾਫ ਕੀਤਾ ਹੈ ਕਿ ਅਫਰੀਕਾ 'ਚ ਤਕਰੀਬਨ 2 ਕਰੋੜ 30 ਲੱਖ ਬੱਚੇ ਰੋਜ਼ਾਨਾ ਭੁੱਖੇ, ਯਾਨੀ ਕਿ ਖਾਲੀ ਪੇਟ ਸਕੂਲ ਜਾਂਦੇ ਨੇ।
3: ਹਾਏ ਹਾਏ ਹਾਏ,
4: ਉਹਨਾਂ ਕੋਲ ਖੁਰਾਕ ਹੀ ਨਹੀਂ ਕਿ ਉਹ ਖਾ ਸਕਣ ਤੇ ਇੱਕ ਪਾਸੇ ਇਹ ਹਾਲ ਹੈ ਕਿ ਖੁਰਾਕ ਜ਼ਾਇਆ ਹੁੰਦੀ ਹੈ।
3: ਬਿਲਕੁਲ ਬਿਲਕੁਲ, ਇਹ ਗੱਲ ਹੈ ਕਿ ਕਿੰਨੇ ਅਫਸੋਸ ਦੀ ਗੱਲ ਹੈ। ਖੈਰ, ਅੱਲਾ ਪਾਕ ਇਹਨਾਂ ਦੇ ਹਾਲ ਤੇ ਰਹਿਮ ਕਰੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲਜ਼ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਮੇਰਾ ਬੇਟਾ ਜੀ ਦੀ ਉਮਰ 18 ਸਾਲ ਹੈ, ਮੈਂ ਉਹਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ। ਉਹਦੀ ਸਿਹਤ ਦਿਨ ਬ ਦਿਨ ਕਮਜ਼ੋਰ ਹੋ ਰਹੀ ਹੈ, ਜਿਸਮ ਬਿਲਕੁਲ ਸੁੱਕ ਗਿਆ ਹੈ, ਮੂੰਹ ਤੇ ਮੋਢਿਆਂ ਤੇ ਹੱਡੀਆਂ ਨਾ ਹੱਥਾਂ ਦੀ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ, ਹਰ ਵੇਲੇ ਸੁਸਤ ਤੇ ਢਿੱਲਾ ਢਿੱਲਾ ਰਹਿੰਦਾ ਹੈ, ਨਜ਼ਰ ਵੀ ਕਮਜ਼ੋਰ ਹੋ ਗਈ ਹੈ ਤੇ ਪੜ੍ਹਾਈ ਵਿੱਚ ਵੀ ਜ਼ੇਹਨ ਨਹੀਂ ਚੱਲਦਾ। ਬਰਾਏ ਮਿਹਰਬਾਨੀ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਉਹਦੀ ਸਿਹਤ ਠੀਕ ਹੋ ਜਾਵੇ। ਜੀ
4: ਰਿਆਜ਼ ਭਾਈ, ਇਹ ਤੁਹਾਡੀ ਦਾਨਿਸ਼ਮੰਦੀ ਹੈ ਕਿ ਤੁਸੀਂ ਆਪਣੇ ਬੇਟੇ ਦੀ ਸਿਹਤ ਵੱਲ ਤਵੱਜੋ ਕੀਤੀ ਹੈ। ਮੇਰੇ ਭਾਈ, ਇਸ ਉਮਰ 'ਚ ਤਕਰੀਬਨ 80% ਨੌਜਵਾਨਾਂ ਨੂੰ ਇਹੋ ਜਿਹੀ ਪੇਚੀਦਾ ਬਿਮਾਰੀਆਂ ਹੋ ਜਾਂਦੀਆਂ ਨੇ ਲੇਕਿਨ ਅਗਰ ਇਹਨਾਂ ਦਾ ਇਲਾਜ ਬਰ ਵਕਤ ਨਾ ਕਰਾਇਆ ਜਾਏ ਤੇ ਆਇਲੀ ਜ਼ਿੰਦਗੀ 'ਚ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ। ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਕਿਉਂਕਿ ਇਹੋ ਜਿਹੇ ਤਿੱਬੀ ਮਸਾਇਲ ਨੂੰ ਫੇਸ ਕਰਨਾ ਤਾਂ ਮੇਰਾ ਮਾਮੂਲ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਲਹਮਦੁਲਿਲਾ ਮੇਰੇ ਜ਼ੇਰੇ ਇਲਾਜ ਹਜ਼ਾਰੋਂ ਮਰੀਜ਼ ਇਹੋ ਜਿਹੇ ਪੇਚੀਦਾ ਬਿਮਾਰੀਆਂ ਤੋਂ ਛੁਟਕਾਰਾ ਹਾਸਲ ਕਰ ਚੁੱਕੇ ਨੇ। ਮੈਂ ਦਵਾਈ ਪਾਰਸਲ ਕਰਾਈ ਹੈ ਅਤੇ ਚੰਦ ਇਹਤਿਆਤੀ ਤਦਾਬੀਰ ਲਿਖੀਆਂ ਨੇ। ਤੁਸੀਂ ਦਵਾਈ ਪਰਹੇਜ਼ ਅਤੇ ਇਹਤਿਆਤੀ ਤਦਾਬੀਰ 'ਤੇ ਅਮਲ ਕਰਵਾਉਣਾ। ਸੋਹਣੇ ਰੱਬ ਦੀ ਕਰਮ ਨਵਾਦੀ ਨਾਲ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਹਾਡੇ ਬੇਟੇ ਦੀ ਅੰਦਰੂਨੀ ਪ੍ਰੋਬਲਮ ਠੀਕ ਹੋ ਜਾਏਗੀ ਅਤੇ ਉਹ ਜਿਸਮਾਨੀ ਤੌਰ 'ਤੇ ਇਨਸ਼ਾਅੱਲਾ ਹੈਂਡਸਮ ਅਤੇ ਸਿਹਤਮੰਦ ਹੋ ਜਾਣਗੇ।
3: ਬਿਲਕੁਲ ਠੀਕ, ਬਿਲਕੁਲ ਠੀਕ। ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤਾਲਾ ਬੇਟਾ ਤੁਹਾਡਾ ਸਿਹਤਯਾਬ ਹੋ ਜਾਏਗਾ। ਸੁਲੇਮਾਨ ਸਾਹਿਬ, ਬੱਚਾ ਭਾਵੇਂ 18 ਦਿਨ ਦਾ ਹੋਵੇ ਜਾਂ 18 ਸਾਲ ਦਾ,
4: ਜੀ ਜੀ,
3: ਮਾਂ ਬਾਪ ਲਈ ਉਹ ਬੱਚਾ ਹੀ ਹੁੰਦਾ ਤੇ ਮਾਂ ਬਾਪ ਦੇ ਦਿਲ ਵਿੱਚ ਉਹਦੇ ਲਈ ਹਮੇਸ਼ਾ ਹੀ ਇੱਕੋ ਜਿਹੀ ਮੁਹੱਬਤ ਹੁੰਦੀ ਹੈ।
4: ਜੀ ਬਿਲਕੁਲ, ਇਸ ਲਈ ਤਾਂ ਮਾਂ ਬਾਪ ਦੀ ਇਤਾਤ ਫਰਜ਼ ਕੀਤੀ ਗਈ ਹੈ।
3: ਬਿਲਕੁਲ ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਇੱਕ ਭੈਣ ਹੋਰਾਂ ਨੇ ਲਿਖੀ ਹੈ। ਕਹਿੰਦੀਆਂ ਨੇ ਕਿ ਮੇਰੇ ਵਾਲ ਬਹੁਤ ਤੇਜ਼ੀ ਨਾਲ ਸਫੈਦ ਹੋ ਰਹੇ ਨੇ ਤੇ ਵਾਲ ਡਿੱਗਦੇ ਵੀ ਨੇ। ਸੁਲੇਮਾਨ ਸਾਹਿਬ, ਮੇਰੇ ਸਿਰੇ 'ਚ ਹਰ ਦੂਜੇ ਦਿਨ ਦਰਦ ਹੋ ਜਾਂਦਾ ਹੈ, ਅੱਖਾਂ 'ਚ ਪਾਣੀ ਤੇ ਹਰ ਵੇਲੇ ਨਜ਼ਲਾ ਜ਼ੁਕਾਮ ਰਹਿੰਦਾ ਹੈ। ਮੈਂ ਕਾਫੀ ਦਵਾਈਆਂ ਇਸਤੇਮਾਲ ਕੀਤੀਆਂ ਨੇ ਲੇਕਿਨ ਵਕਤੀ ਆਰਾਮ ਤੋਂ ਬਾਅਦ ਫਿਰ ਉਹੀ ਹਾਲਤ ਹੋ ਜਾਂਦੀ, ਯਾਨੀ ਕਿ ਬਰਾਏ ਮਿਹਰਬਾਨੀ ਕੋਈ ਦਵਾਈ ਪਾਰਸਲ ਕਰ ਦਿਓ।
4: ਭੈਣ ਜੀ, ਇਹ ਤਮਾਮ ਅਲਾਮਾਤ ਦਾਇਮੀ ਰੇਸ਼ਾ ਕੇਰਾ ਦੀਆਂ ਨੇ। ਵਾਲ ਡਿੱਗਣਾ, ਵਾਲ ਸਫੈਦ ਹੋਣਾ, ਨਜ਼ਰ ਦੀ ਕਮਜ਼ੋਰੀ, ਸਰ ਦਰਦ ਤੇ ਯਾਦਦਾਸ਼ਤ ਕਮਜ਼ੋਰ ਹੋਣਾ, ਜਦੋਂ ਤੱਕ ਰੇਸ਼ਾ ਖਤਮ ਨਹੀਂ ਹੋਵੇਗਾ ਉਦੋਂ ਤੱਕ ਇਹ ਅਲਾਮਤ ਦੂਰ ਨਹੀਂ ਹੋਣਗੀਆਂ।
3: ਅੱਛਾ
4: ਭੈਣ ਜੀ, ਤੁਸੀਂ ਚਾਵਲ, ਦਹੀਂ, ਮਸ਼ਰੂਬਾਤ, ਆਈਸਕ੍ਰੀਮ ਤੇ ਦੂਜੀ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਅਗਰ ਰੋਜ਼ਾਨਾ 40 ਮਿੰਟ ਵਾਕ ਕਰੋ ਤੇ ਬਹੁਤ ਹੀ ਬਿਹਤਰ ਹੋਵੇਗਾ ਤੁਹਾਡੇ ਵਾਸਤੇ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੇ ਨਾਲ ਬਲਗਮ ਤੇ ਰੇਸ਼ੇ ਦੀ ਅਫਜ਼ਾਇਸ਼ ਰੁਕ ਜਾਏਗੀ ਤੇ ਜਿਸਮ ਵਿੱਚ ਰੁਕਿਆ ਹੋਇਆ ਰੇਸ਼ਾ ਖਾਰਜ ਹੋ ਜਾਵੇਗਾ ਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਰੇਸ਼ੇ ਕੇਰੇ ਤੋਂ ਨਜਾਤ ਹਾਸਲ ਕਰ ਲਓਗੇ
3: ਇਨਸ਼ਾਅੱਲਾ ਤਾਲਾ ਜੀ।
4: ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੇ ਨਾਲ ਬਲਗਮ ਤੇ ਰੇਸ਼ੇ ਦੀ ਅਫਜ਼ਾਇਸ਼ ਰੁਕ ਜਾਏਗੀ ਤੇ ਜਿਸਮ ਵਿੱਚ ਰੁਕਿਆ ਹੋਇਆ ਰੇਸ਼ਾ ਖਾਰਜ ਹੋ ਜਾਵੇਗਾ ਤੇ ਚੰਦ ਹਫ਼ਤੇ ਇਲਾਜ ਦੇ ਬਾਅਦ

0: ਸਾਲੇ ਮੈਨੂੰ ਅਲਸਰ ਦੀ ਸ਼ਿਕਾਇਤ ਹੈ ਜਿਹੜੀ 2 ਸਾਲ ਪੁਰਾਣੀ ਹੈ। ਮੈਂ ਕਾਫੀ ਇਲਾਜ ਕਰਵਾ ਲਿਆ ਲੇਕਿਨ ਮੁਕੰਮਲ ਤੌਰ ਤੇ ਆਰਾਮ ਨਹੀਂ ਹੁੰਦਾ। ਮੈਂ ਹੁਣ ਫੈਸਲਾ ਕੀਤਾ ਹੈ ਕਿ ਦੇਸੀ ਇਲਾਜ ਵੀ ਕਰਵਾਵਾਂ। ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
1: ਸਹੇਲ ਭਾਈ, ਅਲਸਰ ਇੱਕ ਪਰੇਸ਼ਾਨ ਕੁਨ ਬਿਮਾਰੀ ਹੈ ਜਿਹੜੀ ਮੁਕੰਮਲ ਤਵੱਜੋ ਨਾਲ ਇਲਾਜ ਤੇ ਪਰਹੇਜ਼ ਮੰਗਦੀ ਹੈ।
0: ਬਿਲਕੁਲ,
1: ਲੇਕਿਨ ਅਮੂਮਨ ਲੋਕ ਬਾਅਦ ਪਰਹੇਜ਼ੀ ਕਰ ਜਾਂਦੇ ਨੇ ਜਿਹਦੇ ਨਾਲ ਬਿਮਾਰੀ ਫੇਰ ਵੱਧ ਜਾਂਦੀ ਹੈ। ਬਹਰਹਾਲ ਤੁਸੀਂ ਮਿਰਚ ਮਸਾਲੇ, ਗੋਸ਼ਤ, ਬਾਜ਼ਾਰੀ ਖਾਣੇ, ਬੋਤਲਾਂ ਤੇ ਘਿਓ, ਤੇਲ ਚ ਤਲੀ ਹੋਈ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ।
0: ਬਿਲਕੁਲ,
1: ਦਹੀਂ ਦੁੱਧ ਤੁਹਾਡੇ ਵਾਸਤੇ ਬਹੁਤ ਹੀ ਮੁਫੀਦ ਹੈ, ਇਹਨਾਂ ਦੋਨਾਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਆਪਣੀ ਖਾਸ ਤਸੀਰ ਦੇ ਜ਼ਰੀਏ ਮਿੱਧੇ ਦੀ ਤਜ਼ਾਬੀਅਤ ਨੂੰ ਦੂਰ ਕਰੇਗੀ, ਵਰਮੇ ਮੇਦਾ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਮਿੱਧੇ ਦੇ ਜ਼ਖਮਾਂ ਨੂੰ ਠੀਕ ਕਰੇਗੀ। ਤੁਸੀਂ ਪਰਹੇਜ਼ ਦਾ ਖਸੂਸੀ ਖਿਆਲ ਰੱਖਣਾ ਕਿਉਂਕਿ ਇਸ ਬਿਮਾਰੀ 'ਚ ਦਵਾ ਤੋਂ ਜ਼ਿਆਦਾ ਪਰਹੇਜ਼ ਅਹਿਮੀਅਤ ਰੱਖਦਾ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਹਦਾਇਤ 'ਤੇ ਪੂਰੀ ਤਰ੍ਹਾਂ ਅਮਲ ਕਰਨਾ ਤਾਂ ਕਿ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਬਾਜ਼ ਲੋਕ ਸਮਝਦੇ ਨੇ ਕਿ ਦਵਾਈ ਜ਼ਿਆਦਾ ਅਹਿਮ ਹੈ ਅਤੇ ਪਰਹੇਜ਼ ਗੈਰ ਅਹਿਮ। ਇਸੇ ਲਈ ਉਹ ਦਵਾਈ 'ਤੇ ਇਸਤੇਮਾਲ ਕਰਦੇ ਨੇ ਲੇਕਿਨ ਪਰਹੇਜ਼ ਨਹੀਂ ਜੇ ਕਰਦੇ।
1: ਜੀ ਬਿਲਕੁਲ, ਜਿਸ ਤਰ੍ਹਾਂ ਅਸ਼ਰਫ ਸਾਹਿਬ ਨੇ ਲਿਖਿਆ ਸੀ ਕਿ ਐਸੀ ਦਵਾਈ ਕੱਲੋ ਜਿੰਦੀ ਮੌਜੂਦਗੀ 'ਚ ਪਰਹੇਜ਼ ਨਾ ਕਰਨਾ ਪਵੇ,
0: ਯਾਨੀ ਚੋਪੜੀਆਂ ਨਾਲੇ ਦੋ ਦੋ। ਸੁਲੇਮਾਨ ਸਾਹਿਬ, ਅਗਲੀ ਆਖਰੀ ਜਿਹੜੀ ਮੇਲ ਲਿਖੀ ਤੁਹਾਡੀ ਨਜ਼ਰ ਕਰਦੀ ਹਾਂ, ਰਾਣਾ ਮਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਨੂੰ ਚੰਬਲ ਦੀ ਪੁਰਾਣੀ ਸ਼ਿਕਾਇਤ ਹੈ ਜਿਹੜੀ ਕਰੀਮਾਂ ਨਾਲ ਵਕਤੀ ਤੌਰ 'ਤੇ ਠੀਕ ਹੋ ਜਾਂਦੀ ਹੈ ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਸੁਲੇਮਾਨ ਸਾਹਿਬ ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ।
1: ਰਾਣਾ ਸਾਹਿਬ, ਜਲਦੀ ਬਿਮਾਰੀਆਂ ਦੀ ਅਸਲ ਵਜ੍ਹਾ ਜਿਸਮ ਦੇ ਅੰਦਰ ਹੁੰਦੀ ਹੈ, ਯਾਨੀ ਫਸਾਦੇ ਖੂਨ ਦੇ ਬਾਇਸ ਜਲਦੀ ਅਮਰਾਜ਼ ਪੈਦਾ ਹੁੰਦੇ ਨੇ। ਲਿਹਾਜ਼ਾ ਜਦੋਂ ਤੱਕ ਖਾਣ ਵਾਲੀ ਦਵਾਈ ਇਸਤੇਮਾਲ ਨਹੀਂ ਕਰੋਗੇ ਮੁਕੰਮਲ ਆਰਾਮ ਨਹੀਂ ਆਵੇਗਾ। ਮੇਰੇ ਭਾਈ, ਤੁਸੀਂ ਮਿਰਚ ਮਸਾਲੇ, ਖੱਟੀਆਂ ਚੀਜ਼ਾਂ ਅਤੇ ਬਾਜ਼ਾਰੀ ਗਜ਼ਾ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ 2 ਟਾਈਪ ਦੀ ਦਵਾਈ ਪਾਰਸਲ ਕਰਾਈ ਹੈ, ਇੱਕ ਖਾਣ ਵਾਲੀ ਅਤੇ ਇੱਕ ਮੁਤਾਸਰਾ ਜਗ੍ਹਾ 'ਤੇ ਲਗਾਉਣ ਵਾਲੀ। ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਨਸ਼ਾਅੱਲਾ ਚੰਬਲ ਵੀ ਬਿਲਕੁਲ ਠੀਕ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, SMS ਔਰ ਈਮੇਲ ਤਾਂ ਬਾਕੀ ਨੇ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਦੇ 'ਚ ਤਸ਼ਰੀਫ ਲਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਇਨਸ਼ਾਅੱਲਾ ਤਾਲਾ ਮਿਲਾਂਗੇ। ਉਸ ਵੇਲੇ ਤੀਕਰ ਰੱਬ ਰੱਖਾ।
2: ਸ਼ੁਕਰੀਆ, ਆਪਨੇ FM 101 ਟਿਊਨ ਕੀਤਾ।

0: आप सल्लल्लाहु अलैहि व आलिहि वसल्लम के आने से रोशन हुए दो जहां। नबी आखिरुज़्ज़मां पर लाखों सलाम, कुव्वते इश्क से हर पस्त को बाला कर दे, दहर में इसमें मोहम्मद से उजाला कर दे। वजीर आला पंजाब और अवाम की जानिब से 12 रबीउल अव्वल जश्न आमद रसूल ईद मीलादुन नबी सल्लल्लाहु अलैहि व आलिहि वसल्लम उम्मते मुस्लिमा को मुबारक।
1: अल्लाह ताला ने कुरान में ये कह दिया, मेरी बहुत फेवरेट आयत है वरफअना अला का जिक्र, कि अल्लाह ए नबी मैंने तुम्हारा जिक्र बुलंद कर दिया, और वो उस वक्त भी बुलंद था, आज भी बुलंद है और हमेशा बुलंद रहेगा इंशाल्लाह।
0: आए नबी सल्लल्लाहु अलैहि व आलिहि वसल्लम के उस्वाए हसना पर अमल पैरा होकर पंजाब को अमन और सलामती का गहवारा बनाएं। वो नबियों में रहमत लकब पाने वाला, आप सल्लल्लाहु अलैहि व आलिहि वसल्लम के आने से रोशन हुए दो जहां। खातिमुन नबीयीन हजरत मोहम्मद सल्लल्लाहु अलैहि व आलिहि वसल्लम पर लाखों दुरूद व सलाम। हुकूमत पंजाब।
2: ਸੋਹਣੇ ਭੈਣ ਭਰਾਓ ਅਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਪੁਰਖਲੂ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ ਦਾ ਗੁਲਦਸਤਾ ਪੇਸ਼ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਅਤੇ ਸਿਹਤਮੰਦ ਅਤੇ ਖੁਸ਼ੋ ਖੁਰਮ ਹੋਵੋਗੇ ਅਤੇ ਮੈਨੂੰ ਯਾਦ ਕਰਦੇ ਹੋਗੇ ਕਿ ਸਾਇਮਾ ਦਾ ਪ੍ਰੋਗਰਾਮ ਸੁਣੀਏ ਅਤੇ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਤੋਂ ਸਿਹਤਮੰਦ ਰਹਿਣ ਲਈ ਬਿਹਤਰੀਨ ਤਿੱਬੀ ਮਸ਼ਵਰੇ ਹਾਸਲ ਕਰੀਏ। ਸੋਹਣੇ ਭੈਣ ਭਰਾ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਮਾਇਆ ਨਾਜ਼ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਮੌਜੂਦ ਨੇ, ਜਿਹੜੇ ਤੁਹਾਡੇ ਈਮੇਲ ਔਰ SMS ਦੀ ਰੋਸ਼ਨੀ ਵਿੱਚ ਤੁਹਾਨੂੰ ਆਪਣੀ ਮਾਹਿਰਾਨਾ ਰਾਏ ਨਾਲ ਉਹਨਾਂ ਨਵਾਜ਼ਣਗੇ। ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲ ਸਕੋ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਅਮਲੀ ਤਜਰਬੇ ਤੋਂ ਇਸਤਫਾਦਾ ਕਰ ਸਕੋ। ਅਤੇ ਜਨਾਬ ਨੋਟ ਕਰੋ, ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਫਰਮਾਇਆ ਅਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਕਹਿੰਦੀ ਹਾਂ ਅਤੇ ਮੈਂ ਸ਼ੁਕਰੀਆ ਵੀ ਅਦਾ ਕਰਨੀ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਅਤੇ ਸਮਾਜੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਂਦੇ ਹੋ।
3: ਸਹਿਮਾ ਜੀ, ਇਹ ਤਾਂ ਮੇਰੇ ਲਈ ਖੁਸ਼ੀ ਅਤੇ ਅਹਿਸਾਸ ਦੀ ਗੱਲ ਹੈ ਕਿ ਮੈਂ ਇਸ ਪ੍ਰੋਗਰਾਮ ਦੀ ਵਿਸਾਤਤ ਨਾਲ ਆਪਣੇ ਸੁਣਨ ਵਾਲਿਆਂ ਦੀ ਤਿੱਬੀ ਖਿਦਮਤ ਕਰਨਾ ਵਾਂ। ਮੇਰੀ ਦੁਆ ਹੈ ਕਿ ਅੱਲਾਹ ਪਾਕ ਹਰ ਮਰੀਜ਼ ਨੂੰ ਸ਼ਿਫਾਏ ਕੁੱਲੀ ਅਤਾ ਫਰਮਾਏ। ਆਮੀਨ
2: ਆਮੀਨ ਜੀ ਆਮੀਨ। ਸੁਲੇਮਾਨ ਸਾਹਿਬ, ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਜੜੀ ਬੂਟੀਆਂ ਦਾ ਇਸਤੇਮਾਲ ਪੁਰਾਣਾ ਹੋ ਗਿਆ
3: ਜੀ,
2: ਇਸ ਗਲਤ ਫਹਿਮੀ ਦੇ ਬਾਰੇ ਤੁਹਾਡੀ ਕੀ ਰਾਏ?
3: ਸਹਿਮਾ ਜੀ, ਇਹ ਗਲਤ ਫਹਿਮੀ ਨਹੀਂ ਬਲਕਿ ਇਹ ਹਕੀਕਤ ਹੈ ਕਿ ਜੜੀ ਬੂਟੀਆਂ ਦਾ ਇਸਤੇਮਾਲ ਪੁਰਾਣਾ ਹੋ ਗਿਆ ਹੈ ਬਲਕਿ ਬਹੁਤ ਪੁਰਾਣਾ, ਯਾਨੀ ਜੜੀ ਬੂਟੀਆਂ ਦਾ ਇਸਤੇਮਾਲ ਸਦੀਆਂ ਤੋਂ ਹੋ ਰਿਹਾ ਹੈ ਅਤੇ ਅੱਜ ਵੀ ਓਨਾ ਹੀ ਮਕਬੂਲ ਅਤੇ ਓਨਾ ਹੀ ਫਾਇਦੇਮੰਦ ਹੈ। ਹਾਂ, ਅਲਬਤਾ ਜੇ ਕੋਈ ਇਹ ਸੋਚਦਾ ਹੈ ਕਿ ਜਿਹੜੀ ਬੂਟੀਆਂ ਦੀ ਇਫਾਦੀਅਤ ਘੱਟ ਹੈ ਤਾਂ ਉਹਦੀ ਗਲਤ ਫਹਿਮੀ ਹੈ, ਕਿਉਂਕਿ ਜੜੀ ਬੂਟੀਆਂ 'ਚ ਬਿਮਾਰੀ ਨੂੰ ਦੂਰ ਕਰਨ ਦੀ ਸਲਾਹੀਅਤ ਨਾ ਹੁੰਦੀ ਅਤੇ ਸਦੀਆਂ ਤੋਂ ਇਹਦਾ ਇਸਤੇਮਾਲ ਜਾਰੀ ਨਾ ਰਹਿੰਦਾ।
2: ਬਿਲਕੁਲ ਬਿਲਕੁਲ।
3: ਸਾਇਮਾ ਜੀ, ਤੁਸੀਂ ਹੁਣ ਸੁਣ ਕੇ ਹੈਰਾਨ ਹੋਵੋਗੇ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਜੜੀ ਬੂਟੀਆਂ ਅਮੈਰੀਕਾ 'ਚ ਇਸਤੇਮਾਲ ਹੁੰਦੀਆਂ ਨੇ ਅਤੇ ਜੀ ਅਤੇ ਫਿਰ ਯੂਰਪੀ ਮਵਾਲਿਕ 'ਚ ਇਹਦੇ ਇਲਾਵਾ ਬਰੇ ਸਗੀਰ ਪੌਕ ਹਿੰਦ ਚ ਤੇ 80% ਹਰਬਲ ਅਦਵਿਆਤ ਇਸਤੇਮਾਲ ਕਰਦੇ ਨੇ। ਸਹਿਮਾ ਜੀ, ਇੱਕ ਅਹਿਮ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਅੰਗਰੇਜ਼ੀ ਦਵਾ ਸਾਜ਼ ਅਦਾਰੇ ਜਿਹੜੇ ਬੈਨ ਅਲਕੁਆਮੀ ਤੌਰ ਤੇ ਅਦਵਿਆਤ ਤਿਆਰ ਕਰਦੇ ਨੇ, ਹੁਣ ਤੇ ਉਹ ਵੀ ਜੜੀ ਬੂਟੀਆਂ ਨੂੰ ਪ੍ਰੋਸੈਸ ਕਰਕੇ ਨਿਤ ਨਈ ਮੁਫੀਦ ਅਦਵਿਆਤ ਤਿਆਰ ਕਰ ਰਹੇ ਨੇ। ਇਹ ਜੜੀ ਬੂਟੀਆਂ ਦੀ ਅਫਾਦੀਅਤ ਦਾ ਮੁਕੰਮਲ ਸਬੂਤ ਨਹੀਂ ਤੇ ਸਹਿਮਾ ਜੀ ਫਿਰ ਹੋਰ ਕੀ ਹੈ?
2: ਜੀ ਬਿਲਕੁਲ ਬਿਲਕੁਲ, ਤੁਸੀਂ ਸਹੀ ਫਰਮਾਇਆ ਕਿ ਜੜੀ ਬੂਟੀਆਂ ਦਾ ਇਸਤੇਮਾਲ ਬਹੁਤ ਪੁਰਾਣਾ ਹੈ ਤੇ ਅੱਜ ਵੀ ਓਨਾ ਹੀ ਮਕਬੂਲ ਹੈ ਤੇ ਓਨਾ ਹੀ ਮੁਫੀਦ ਹੈ। ਵੈਸੇ ਸੁਲੇਮਾਨ ਸਾਹਿਬ
3: ਜੀ, ਜੀ
2: ਉਹ ਮਿਸਾਲ ਮਸ਼ਹੂਰ ਹੈ ਨਾ, ਅੰਗਰੇਜ਼ੀ ਬੋਲਣ ਲੱਗੀ ਆ, ਓਲਡ ਇਜ਼ ਗੋਲਡ।
3: ਤੇ ਬਿਲਕੁਲ ਜੀ, ਗੋਲਡ ਨੈਵਰ ਓਲਡ, ਯਾਨੀ ਪੁਰਾਣਾ ਹੋਣ ਦੇ ਬਾਵਜੂਦ ਪੁਰਾਣਾ ਜਾਂ ਨਾਕਾਬਲੇ ਇਸਤੇਮਾਲ ਨਹੀਂ ਹੁੰਦਾ।
2: ਨਹੀਂ ਹਾਂਜੀ, ਇਹ ਤੁਸੀਂ 100% ਦਰੁਸਤ ਫਰਮਾਇਆ। ਸੁਲੇਮਾਨ ਸਾਹਿਬ, ਸਭ ਤੋਂ ਪਹਿਲੇ ਸਾਨੂੰ ਜਿਹੜੀ ਈਮੇਲ ਆਈ ਉਹ ਇਮਰਾਨ ਸਾਹਿਬ ਨੇ ਭੇਜੀ। ਉਹ ਆਪਣਾ ਕਹਿੰਦੇ ਨੇ ਤਿੱਬੀ ਮਸਲਾ ਉਹਨਾਂ ਦਾ ਇਹ ਵੇ ਕਿ ਮੇਰੀ ਉਮਰ ਕਹਿੰਦੇ 42 ਸਾਲ ਹੈ, ਅੱਲਾ ਦੀ ਰਹਿਮਤ ਨਾਲ ਮੈਨੂੰ ਕੋਈ ਵੀ ਤਿੱਬੀ ਪ੍ਰੋਬਲਮ ਨਹੀਂ, ਲੇਕਿਨ 2 ਮਹੀਨੇ ਤੋਂ ਮੈਂ ਆਪਣੇ ਅੰਦਰ ਕਮਜ਼ੋਰੀ ਮਹਿਸੂਸ ਕਰ ਰਿਹਾ ਅਤੇ ਇਸ ਕਮਜ਼ੋਰੀ ਨੇ ਮੈਨੂੰ ਜ਼ਹਿਨੀ ਤੌਰ 'ਤੇ ਵੀ ਬਹੁਤ ਡਿਪਰੈਸ਼ਨ ਦੇ ਵਿੱਚ ਮੁਬਤਲਾ ਕਰ ਦਿੱਤਾ ਹੈ। ਇਹਦੀ ਵਜ੍ਹਾ ਨਾਲ ਮੈਂ ਅਹਿਸਾਸੇ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹਾਂ। ਸੁਲੇਮਾਨ ਸਾਹਿਬ, ਤਾਕਤ ਦੀਆਂ ਗੋਲੀਆਂ ਵੀ ਇਸਤੇਮਾਲ ਕਰ ਚੁੱਕੇ ਹਨ, ਲੇਕਿਨ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਮੇਰਾ ਇਲਾਜ ਤਜਵੀਜ਼ ਕਰੋ ਅਤੇ ਮੈਨੂੰ ਬਜ਼ਰੀਆ ਪਾਰਸਲ ਅਦਵਿਆਤ ਭੇਜ ਦਿਓ।
3: ਇਮਰਾਨ ਸਾਹਿਬ, ਇਹ ਸਾਬੀ ਕਮਜ਼ੋਰੀ ਦੀ ਅਲਾਮਤ ਨੇ ਜਿਹੜੀ ਆਮ ਤੌਰ 'ਤੇ 40 ਸਾਲ ਦੀ ਉਮਰ ਦੇ ਬਾਅਦ ਮਰਦਾਂ ਨੂੰ ਮਹਿਸੂਸ ਹੁੰਦੀ ਹੈ ਮੇਰੇ ਭਾਈ, ਲਿਹਾਜ਼ਾ ਇਹ ਬਿਮਾਰੀ ਵਕਤੀ ਆਰਾਮ ਦੇਣ ਵਾਲੀ ਦਵਾਈ ਨਾਲ ਠੀਕ ਨਹੀਂ ਹੋ ਸਕਦੀ, ਬਲਕਿ ਇਹਦਾ ਪ੍ਰੋਪਰ ਇਲਾਜ ਜ਼ਰੂਰੀ ਹੁੰਦਾ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੁਅੱਸਰ ਨੁਸਖਾ ਤਰਤੀਬ ਦਿੱਤਾ ਹੈ ਜਿਹੜਾ ਅਧੇੜ ਉਮਰੀ ਦੀ ਕਮਜ਼ੋਰੀ ਨੂੰ ਠੀਕ ਕਰਕੇ ਜਿਸਮੇ 'ਚ ਇੱਕ ਨਈ ਤਾਜ਼ਗੀ, ਨਈ ਕੁਵਤ ਅਤੇ ਨਵੀਂ ਚੁਸਤੀ ਫੁਰਤੀ ਪੈਦਾ ਕਰਦਾ ਹੈ ਅਤੇ ਹਰ ਕਿਸਮ ਦੀ ਕਮਜ਼ੋਰੀ ਆਰਜ਼ੀ ਤੌਰ 'ਤੇ ਨਹੀਂ ਬਲਕਿ ਮੁਸਤਕਿਲ ਤੌਰ 'ਤੇ ਠੀਕ ਹੋ ਜਾਂਦੀ ਹੈ। ਤੁਸੀਂ ਇਹ ਦਵਾਈ ਤਰਤੀਬ ਵਾਰ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਕਮਜ਼ੋਰੀ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ।
2: ਇਮਰਾਨ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਮਸ਼ਵਰੇ 'ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
3: ਜੀ, ਜੀ
2: ਅਗਲੇ ਤਿੱਬੀ ਮਸਲੇ ਤੋਂ ਪਹਿਲੇ ਮੈਂ ਚਾਹਾਂਗੀ ਕਿ ਸ਼ਾਰਟ ਬ੍ਰੇਕ ਲੈ ਕੇ ਆਪਣੇ ਸੁਣਨ ਵਾਲਿਆਂ ਨੂੰ ਪਤਾ ਅਤੇ ਫੋਨ ਨੰਬਰ ਲਿਖਵਾ ਦਿਆਂ ਅਤੇ ਤੁਸੀਂ ਥੋੜ੍ਹਾ ਜਿਹਾ ਰੈਸਟ ਕਰ ਲਓ।
3: ਜੀ ਠੀਕ
2: ਜੀ, ਮੈਂ ਆਪਣੇ ਸੋਹਣੇ ਭੈਣ ਭਰਾਵਾਂ ਨੂੰ ਇਹ ਕਹਾਂਗੀ ਕਿ ਸਿਹਤ ਤੋਂ ਚੰਗੀ ਕੋਈ ਸ਼ੈ ਨਹੀਂ, ਲਿਹਾਜ਼ਾ ਸਿਹਤ ਦੀ ਬਹੁਤ ਹੀ ਹਿਫਾਜ਼ਤ ਕਰੋ ਅਤੇ ਕਿਸੇ ਵੀ ਬਿਮਾਰੀ ਦੀ ਸੂਰਤ 'ਚ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਅਤੇ ਮੰਨੇ ਪਰਮੰਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਹੁਣ ਸ਼ੁਰੂ ਹੁੰਦੇ ਨੇ ਬਾਕੀ ਤੁਹਾਡੀ ਈਮੇਲ ਅਤੇ SMS ਦਾ ਸਿਲਸਿਲਾ। ਸੁਲੇਮਾਨ ਸਾਹਿਬ
3: ਜੀ, ਜੀ
2: ਪ੍ਰੋਗਰਾਮ ਦਾ ਅਗਲਾ ਤਿੱਬੀ ਮਸਲਾ ਬਜ਼ਰੀਆ SMS ਸਾਡੇ ਤੀਕਰ ਪਹੁੰਚਿਆ ਅਤੇ ਮਸਲੇ ਦਾ ਸ਼ਿਕਾਰ ਨੇ ਆਸਿਫ ਨਜ਼ੀਰ ਸਾਹਿਬ
3: ਜੀ। ਜੀ
2: ਆਸਿਫ ਸਾਹਿਬ ਕਹਿੰਦੇ ਨੇ ਕਿ ਮੈਨੂੰ ਗੋਡੇ ਅਤੇ ਅੱਡੀਆਂ 'ਚ 1 ਮਹੀਨੇ ਤੋਂ ਦਰਦ ਹੀ ਦਰਦ ਰਹਿੰਦਾ ਹੈ। ਮੈਂ ਅੰਗਰੇਜ਼ੀ ਦਵਾਈ ਇਸਤੇਮਾਲ ਕੀਤੀ ਜਿਹਦੇ ਨਾਲ ਫਾਇਦਾ ਵੀ ਹੋਇਆ, ਲੇਕਿਨ ਅਗਰ ਦਵਾਈ ਦਾ ਨਾਗਾ ਹੋ ਜਾਏ ਤਾਂ ਫਿਰ ਦਰਦ ਸ਼ੁਰੂ ਹੋ ਜਾਂਦਾ ਹੈ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਤਕਲੀਫ ਮੁਕੰਮਲ ਤੌਰ 'ਤੇ ਖਤਮ ਹੋ ਜਾਏ। ਜੀ ਸੁਲੇਮਾਨ ਸਾਹਿਬ,
3: ਆਸਫ ਸਾਹਿਬ ਤੁਸੀਂ ਜਿਹੜੀ ਅਲਾਮਤ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡੇ ਜਿਸਮ ਵਿੱਚ ਯੂਰਿਕ ਐਸਿਡ ਜ਼ਿਆਦਾ ਹੋ ਗਿਆ ਹੈ, ਲਿਹਾਜ਼ਾ ਤੁਸੀਂ ਦਵਾਈ ਦੇ ਨਾਲ ਨਾਲ ਪਰਹੇਜ਼ ਪਾਬੰਦੀ ਨਾਲ ਕਰਨਾ ਹੈ
2: ਬਿਲਕੁਲ,
3: ਤਾਂ ਕਿ ਯੂਰਿਕ ਐਸਿਡ ਦੀ ਅਫਜ਼ਾਇਸ਼ ਰੁਕ ਜਾਏ
2: ਬਿਲਕੁਲ,
3: ਅਤੇ ਯੂਰਿਕ ਐਸਿਡ ਦੀ ਜ਼ਾਇਦ ਮਿਕਦਾਰ ਜਿਹੜੀ ਜਿਸਮ ਵਿੱਚ ਰੁਕੀ ਹੋਈ ਹੈ ਉਹ ਖਾਰਜ ਹੋ ਜਾਏ। ਮੇਰੇ ਭਾਈ, ਤੁਸੀਂ ਛੋਟਾ ਅਤੇ ਵੱਡਾ ਗੋਸ਼ਤ, ਚਨੇ ਅਤੇ ਚਨੇ ਦੀ ਦਾਲ, ਮਟਰ, ਲੋਬੀਆ ਨਹੀਂ ਖਾਣਾ। ਗੋਡੇ ਅਤੇ ਅੱਡੀਆਂ 'ਤੇ ਰੋਗਨੇ ਅਲਸੀ ਜਾਂ ਰੋਗਨੇ ਕੁੰਜਨ ਯਾਨੀ ਕਿ ਮਿੱਠੇ ਤੇਲ ਦੀ ਮਾਲਿਸ਼ ਕਰਦੇ ਰਹਿਣਾ ਉਹ ਬਿਹਤਰ ਹੈ ਤੁਹਾਡੇ ਵਾਸਤੇ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਯੂਰਿਕ ਐਸਿਡ ਨੂੰ ਪੂਰੀ ਤਰ੍ਹਾਂ ਖਾਰਜ ਕਰਨ ਦੀ ਸਲਾਹੀਅਤ ਰੱਖਦੀ ਹੈ।
2: ਬਿਲਕੁਲ,
3: ਇਹ ਦਵਾਈ ਜਿਸਮ ਨੂੰ ਕੁਦਰਤੀ ਕੈਲਸ਼ੀਅਮ ਮੁਹੱਈਆ ਕਰਦੀ ਹੈ, ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਇਸ ਦਵਾਈ ਦੇ ਮੁਤਵਾਤਰ ਇਸਤੇਮਾਲ ਦੇ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਤਿੱਬੀ ਹੱਲ ਸੁਣਿਆ, ਹੁਣ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ। ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ ਇੱਕ ਗੱਲ ਹੈ
3: ਜੀ
2: ਕਿ ਅਗਰ ਆਪਣੀ ਗਿਜ਼ਾ ਵਿੱਚੋਂ ਗੋਸ਼ਤ ਕੱਢ ਦਿੱਤਾ ਜਾਏ ਗਿਜ਼ਾ ਦਾ ਤੇ ਸਵਾਦ ਹੀ ਮੁੱਕ ਜਾਂਦਾ।
3: ਸਹਿਮਾ ਜੀ, ਇਹੋ ਜਿਹੇ ਸਵਾਦ ਦਾ ਕੀ ਫਾਇਦਾ ਜਿਹੜਾ ਬੰਦੇ ਨੂੰ ਬਿਮਾਰ ਕਰਕੇ ਜ਼ਿੰਦਗੀ ਨੂੰ ਬੇਸਵਾਦ ਕਰ ਦੇਵੇ।
2: ਇਹ ਵੀ ਗੱਲ ਠੀਕ ਹੈ, ਯਾਨੀ ਜਦੋਂ ਬੰਦਾ ਸਿਹਤਮੰਦ ਹੋਵੇਗਾ ਤੇ ਉਦੋਂ ਹੀ ਹਰ ਚੀਜ਼ ਖਾ ਸਕੇਗਾ। ਲਿਹਾਜ਼ਾ ਅਵਲ ਸਿਹਤ ਦੋਮ ਚਟਕਾਰਾ। ਸੁਲੇਮਾਨ ਸਾਹਿਬ, ਅਗਲਾ ਤਿੱਬੀ ਮਸਲਾ ਪੜ੍ਹਨੀ ਹੈ
3: ਜਿਹੜਾ
2: ਬਜ਼ਰੀਆ ਮੇਲ ਸਾਨੂੰ ਮੌਸੂਲ ਹੋਇਆ ਤੇ ਲਿਖਣ ਵਾਲੇ ਨੇ ਸ਼ਹਿਜ਼ਾਦ ਅਸਲਮ ਸਾਹਿਬ। ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ ਇੱਕ ਪ੍ਰੋਬਲਮ ਹੋ ਗਈ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਜਿਸਮਾਨੀ ਤੌਰ ਤੇ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਹੈ। ਮੇਰੀ ਕਮਰ ਤੇ ਲੱਤਾਂ 'ਚ ਹਰ ਵੇਲੇ ਦਰਦ ਰਹਿੰਦਾ ਹੈ ਤੇ ਥੱਕਣ ਮਹਿਸੂਸ ਹੁੰਦੀ ਹੈ। ਕੋਈ ਕੰਮ ਵੀ ਨਹੀਂ ਹੁੰਦਾ, ਮੈਂ ਆਪਣੀ ਖੁਰਾਕ ਵੀ ਜ਼ਿਆਦਾ ਕੀਤੀ ਹੈ ਲੇਕਿਨ ਕਮਜ਼ੋਰੀ ਨਹੀਂ ਜਾਂਦੀ। ਬੜੀ ਮਿਹਰਬਾਨੀ, ਕੋਈ ਚੰਗੀ ਜਿਹੀ ਦਵਾਈ ਮੈਨੂੰ ਪਾਰਸਲ ਕਰ ਦਿਓ।
3: ਬੇਟਾ ਜੀ, ਜਦੋਂ ਤੱਕ ਬਿਮਾਰੀ ਦੀ ਅਸਲ ਵਜ੍ਹਾ ਨੂੰ ਦੂਰ ਨਾ ਕੀਤਾ ਜਾਏ, ਬਿਮਾਰੀ ਮੁਕੰਮਲ ਤੌਰ 'ਤੇ ਠੀਕ ਨਹੀਂ ਹੁੰਦੀ। ਮੈਂ ਤੁਹਾਡੇ ਕੇਸ ਇਸਤੀ 'ਤੇ ਗੌਰ ਕੀਤਾ ਹੈ ਅਤੇ ਮੈਂ ਆਪਣੇ ਅਮਲੀ ਤਜਰਬੇ ਦੀ ਬੁਨਿਆਦ 'ਤੇ ਕਹਾਂਗਾ ਕਿ ਤੁਹਾਨੂੰ ਗੁਜ਼ਸ਼ਤਾ 2 ਸਾਲ ਤੋਂ ਇਹ ਪ੍ਰੋਬਲਮ ਹੈ ਅਤੇ ਤੁਸੀਂ ਇਸ ਤਰਫ ਤਵੱਜੋ ਹੀ ਨਹੀਂ ਕੀਤੀ ਅਤੇ ਹੁਣ ਇਸ ਬਿਮਾਰੀ 'ਚ ਕਾਫ਼ੀ ਪੇਚੀਦਗੀ ਪੈਦਾ ਹੋ ਗਈ ਹੈ। ਮੇਰੇ ਭਾਈ, ਤੁਸੀਂ ਰੋਜ਼ਾਨਾ ਕਮ ਅਜ਼ ਕਮ 1 ਘੰਟਾ ਵਾਕ ਜਾਂ 30 ਮਿੰਟ ਜੋਗਿੰਗ ਜ਼ਰੂਰ ਕਰੋ। ਰਾਤ ਨੂੰ ਜਲਦੀ ਸੋਵੋ ਅਤੇ ਸੁਬਹਾ ਜਲਦੀ ਉੱਠੋ। ਬੈਂਗਣ, ਦਾਲ ਮਸੂਰ, ਦਾਲ ਮਾਸ਼, ਗੋਭੀ ਅਤੇ ਮਟਰ ਨਹੀਂ ਖਾਣਾ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਦਵਾਈ ਯੂਰਿਨ 'ਚ ਗੈਰ ਤਬਈ ਅਜ਼ਾ ਦੇ ਅਖਰਾਜ ਨੂੰ ਰੋਕਦੀ ਹੈ, ਅਸਾਫ ਅਤੇ ਪੱਠਿਆਂ ਨੂੰ ਕੁਵਤ ਦਿੰਦੀ ਹੈ ਅਤੇ ਗਜ਼ਾ ਨੂੰ ਪੂਰੀ ਤਰ੍ਹਾਂ ਜੁਜ਼ੇ ਬਦਨ ਬਣਾਉਂਦੀ ਹੈ। ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਅਤੇ ਬਦਨੀ ਕਮਜ਼ੋਰੀ ਇਨਸ਼ਾਅੱਲਾ ਦੂਰ ਹੋ ਜਾਏਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਹੈਰਤ ਅੰਗੇਜ਼ ਕੁਵਤ, ਤਵਾਨਾਈ ਅਤੇ ਚੁਸਤੀ ਮਹਿਸੂਸ ਕਰੋਗੇ।
2: ਜੀ ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਤਿੱਬੀ ਹੱਲ ਸੁਣਿਆ। ਉਮੀਦ ਹੈ ਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਤਿੱਬੀ ਰਹਿਨਮਾਈ ਤੁਹਾਡੇ ਲਈ ਇਨਸ਼ਾਅੱਲਾ ਤਾਲਾ ਬਾਈ ਸੇ ਸ਼ਿਫਾ ਹੋਵੇਗੀ। ਸੁਲੇਮਾਨ ਸਾਹਿਬ
3: ਜੀ, ਜੀ
2: ਤੁਸੀਂ ਸ਼ਹਿਜ਼ਾਦ ਸਾਹਿਬ ਨੂੰ ਜਲਦੀ ਸੌਣ ਅਤੇ ਜਲਦੀ ਉੱਠਣ ਦਾ ਮਸ਼ਵਰਾ ਦਿੱਤਾ, ਪਰ ਅੱਜ ਕੱਲ੍ਹ ਤਾਂ ਦੇਰ ਨਾਲ ਸੌਣ ਅਤੇ ਦੇਰ ਨਾਲ ਉੱਠਣ ਦਾ ਫੈਸ਼ਨ ਹੈ।
3: ਸਹਿਮਾ ਜੀ, ਤਿੱਬੀ ਅਤੇ ਸਮਾਜੀ ਹਵਾਲੇ ਨਾਲ ਤਜਜ਼ੀਆ ਕੀਤਾ ਜਾਏ ਅਤੇ ਹਰ ਸ਼ਖਸ ਇਸ ਹਕੀਕਤ ਨੂੰ ਤਸਲੀਮ ਕਰੇਗਾ ਕਿ ਜਲਦੀ ਸੌਣਾ ਅਤੇ ਜਲਦੀ ਉੱਠਣਾ ਹਰ ਲਿਹਾਜ਼ ਨਾਲ ਫਾਇਦੇਮੰਦ ਹੈ ਅਤੇ ਜਿਹੜਾ ਇਹਦੇ ਬਰਕਸ ਕਰਦਾ ਹੈ ਉਹ ਹਮੇਸ਼ਾ ਮੁਸ਼ਕਲਾਂ 'ਚ ਰਹਿੰਦਾ ਹੈ।
2: ਉਹੀ ਗੱਲ ਹੋ ਗਈ ਫਿਰ ਤਾਂ, ਅਰਲੀ ਸਲੀਪ, ਅਰਲੀ ਰਾਈਜ਼, ਹੈਲਦੀ ਵੈਲਦੀ ਐਂਡ ਵਾਈਜ਼। ਵਾਹ ਵਾਹ ਵਾਹ, ਕਿੰਨੀ ਮੇਰੇ ਮੂੰਹ 'ਚ ਅੰਗਰੇਜ਼ੀ ਨਿਕਲੀ ਹੈ। ਵਾਹ ਵਾਹ ਵਾਹ। ਸੁਲੇਮਾਨ ਸਾਹਿਬ, ਸਾਨੂੰ ਅਗਲੀ ਜਿਹੜੀ ਮੇਲ ਹੈ ਉਹ ਮੌਸੂਲ ਹੋਈ ਹੈ ਅਤੇ ਲਿਖਣ ਵਾਲੇ ਨੇ ਇਮਤਿਆਜ਼ ਭੱਟੀ ਸਾਹਿਬ। ਉਹੀ ਗੱਲ ਹੋ ਗਈ ਫਿਰ ਤਾਂ, ਅਰਲੀ ਸਲੀਪ, ਅਰਲੀ ਰਾਈਜ਼, ਹੈਲਦੀ ਵੈਲਦੀ ਐਂਡ ਵਾਈਜ਼। ਵਾਹ ਵਾਹ ਵਾਹ, ਕਿੰਨੀ ਮੇਰੇ ਮੂੰਹ 'ਚ ਅੰਗਰੇਜ਼ੀ ਨਿਕਲੀ ਹੈ। ਵਾਹ ਵਾਹ ਵਾਹ।

0: ਜਿਹੜੇ ਤੁਹਾਡੇ ਕੋਲੋਂ ਆਪਣੀ ਵਾਈਫ ਦਾ ਇਲਾਜ ਕਰਾ ਚੁੱਕੇ ਨੇ
1: ਜੀ।
0: ਸੁਲੇਮਾਨ ਸਾਹਿਬ, ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਤਜਰਬੇ ਦੀ ਬੁਨਿਆਦ 'ਤੇ ਇਸ ਬਿਮਾਰੀ ਦਾ ਇਲਾਜ ਕਰੋਗੇ। ਸੁਲੇਮਾਨ ਸਾਹਿਬ, ਅਗਰ ਬਿਮਾਰੀ ਵਾਕਈ ਠੀਕ ਹੋ ਸਕਦੀ ਹੈ ਤਾਂ ਇਲਾਜ ਦੇ ਹਵਾਲੇ ਨਾਲ ਮੇਰੀ ਰਹਿਨੁਮਾਈ ਫਰਮਾਓ।
1: ਇਮਤਿਆਜ਼ ਭਾਈ, ਇਸ ਬਿਮਾਰੀ ਦਾ ਤੇ ਕਾਮਯਾਬ ਇਲਾਜ ਹੀ ਜੜੀ ਬੂਟੀਆਂ ਨਾਲ ਹੁੰਦਾ ਹੈ। ਮੇਰੇ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਸਾਡੇ ਹਰਬਲ ਇਲਾਜ ਦੇ ਜ਼ਰੀਏ ਹੁਣ ਤੱਕਰ ਹਜ਼ਾਰੋਂ ਖਵਾਤੀਨ ਨੂੰ ਸਿਹਤਯਾਬੀ ਹੋਈ ਹੈ।
0: ਬਿਲਕੁਲ।
1: ਲਿਹਾਜ਼ਾ ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਹ ਬਿਮਾਰੀ 100% ਕਾਬਲੇ ਇਲਾਜ ਹੈ ਅਤੇ ਇਹਦਾ ਬਿਹਤਰੀਨ ਅਤੇ ਮੁਸਤਕਿਲ ਇਲਾਜ ਮੌਜੂਦ ਹੈ। ਲਿਹਾਜ਼ਾ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਇਲਾਜ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਦੱਸਾਂਗਾ। ਇਹਤਿਆਤੀ ਤਦਾਬੀਰ, ਪਰਹੇਜ਼ ਅਤੇ ਦਵਾਈ ਦੀ ਤਰਤੀਬ ਨਾਲ ਆਗਾਹ ਕਰਾਂਗਾ ਅਤੇ ਫਿਰ ਤੁਹਾਡੀ ਵਾਈਫ ਦੀ ਤਿੱਬੀ ਮਿਜ਼ਾਜ ਦੇ ਮੁਤਾਬਿਕ ਦਵਾ ਤਜਵੀਜ਼ ਕੀਤੀ ਜਾਏਗੀ, ਜਿਹਦੇ ਨਾਲ ਇਨਸ਼ਾਅੱਲਾ ਤੁਹਾਡੀ ਵਾਈਫ ਨੂੰ ਇਸ ਬਿਮਾਰੀ ਤੋਂ ਮੁਕੰਮਲ ਛੁਟਕਾਰਾ ਮਿਲ ਜਾਏਗਾ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਮਹਿਬੂਬ ਸਾਹਿਬ ਨੇ ਘੱਲੀ ਹੈ।
1: ਜੀ ਜੀ।
0: ਕਹਿੰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ 2 ਸਾਲ ਤੋਂ ਇੱਕ ਅਜੀਬ ਜਿਹੀ ਤਕਲੀਫ ਹੋ ਗਈ ਹੈ ਜਿਹਨੇ ਮੈਨੂੰ ਦਿਨ ਹੀ ਮਰੀਜ਼ ਬਣਾ ਦਿੱਤਾ ਹੈ। ਸੁਲੇਮਾਨ ਸਾਹਿਬ, ਇਸ ਬਿਮਾਰੀ ਦੇ ਸਿਲਸਿਲੇ 'ਚ ਤੁਹਾਨੂੰ ਮਿਲਣਾ ਚਾਹੁੰਦਾ ਤਾਂ ਕਿ ਆਪਣੀ ਜ਼ਬਾਨੀ ਆਪਣੀ ਸਾਰੀ ਕੈਫੀਅਤ ਦੱਸਾਂ ਅਤੇ ਕੰਪਲੀਟ ਚੈੱਕਅਪ ਵੀ ਹੋ ਜਾਏ। ਸੁਲੇਮਾਨ ਸਾਹਿਬ, ਮੈਂ ਕਿਸ ਦਿਨ ਅਤੇ ਕਿਸ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂ?
1: ਬੇਟਾ ਜੀ, ਮੈਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਦੇ ਦੌਰਾਨ ਦਵਾਖਾਨੇ 'ਤੇ ਮਰੀਜ਼ਾਂ ਨੂੰ ਚੈੱਕ ਕਰਨਾ। ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆ ਸਕਦੇ ਹੋ, ਮੈਂ ਤੁਹਾਡੀ ਤਿੱਬੀ ਖਿਦਮਤ ਲਈ ਹਾਜ਼ਰ ਹਾਂ।
0: ਸੁਲੇਮਾਨ ਸਾਹਿਬ, ਹਲੇ ਗੱਲਾਂ ਵੀ ਬਹੁਤ ਸਾਰੀਆਂ ਰਹਿ ਗਈਆਂ, ਮੇਲਸ SMS ਸਾਡੇ ਕੋਲ ਮੌਜੂਦ ਨੇ, ਲੇਕਿਨ ਮੈਂ ਕੀ ਕਰਾਂ, ਵਕਤ ਜਿਹੜਾ ਨਾ ਤੁਹਾਡੇ ਪ੍ਰੋਗਰਾਮ ਦਾ ਖਤਮ ਹੋ ਰਿਹਾ ਅਤੇ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਇੰਨੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਔਰ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡੀ ਵਜ੍ਹਾ ਨਾਲ ਹੀ ਮੈਂ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਕਰਨਾ ਵਾਂ
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਮੁਲਕ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਤਜਰਬੇ ਤੋਂ ਇਸਤਫਾਦਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
2: ਸ਼ੁਕਰੀਆ, ਆਪਨੇ FM 101 ਟਿਊਨ ਕੀਆ।